0: ਕਿਰਾ ਖਰਸੀ ਨਾ
1: ਕਿਨਾ ਜੁਦੇ ਜਿਗਨੂ ਜੇਂਗੀ ਕੇ ਕੇ ਵਿਆ ਕੇ ਟੂਮੀ ਤੇ ਯੋਨਾ
0: ਯੋਸ਼ੀ ਕਿਨੇ ਫੇਦਾ
2: ਜਿਸੂ ਸੋਰੇ
1: ਚੰਸੀ ਆਰ ਕੇ ਸੋਬਜੀ
2: ਸੰਦੂਦਾ ਚੰਗਚੂਨੋ ਜੁਚੂ ਜੁ ਤਿਜੇ ਸ਼ੋਰਵੇ
0: ਕਿਉਂਲਾ ਦਿਨੇ ਸੁਮੇ
2: ਕੀ ਗਾ ਸਰੇ
0: ਆ ਲੇਗਦੀ ਉਨੇ ਗਾ ਚੀ ਜੇ ਚ ਇਨੇ ਰੂਮੀ ਦਿਨੇ ਸੁਮੇ ਲਾ ਮਾਕਬੇ ਦੀ ਕਿਰਾਂ ਕੇ ਸਿਨੀ ਯੋਰ ਬਾ ਦਿਨੇ ਇਨ ਸਿੰਗ ਆ ਸੀ
2: ਇਨੇ ਤਾਂ ਤਾਂ ਦਿਨੇ ਜੇ ਦੋ
0: ਕੇਸ ਗਾ ਲੇਗ ਸਾਬੇ ਚੀ ਲਾ ਰੂਮੀ ਦੀ ਕੁੰਸੀ ਜਾ ਨਾਲ ਗੋ ਪੀ ਕਿਰਾਂ ਕੇ ਇਚੀ ਮਨ ਨਾ ਸੀਸ ਨਾ ਦਾ
2: ਇਹ ਦੇਬੀ ਖਾ ਗੇਸ ਮੀ ਦੋ
0: ਦਿਨੇ 我去，老雷那年下些雨才写。呀，弟，孙女老雷落下吧。阿姐，今天牛拉，弟弟马些，今年五年老雷那了年下些雨，岁数比那些不少。啊，你那个球，弟五年年前面。让老雷睡了，去呗。
3: 新不修年落来的稍微昂大水面，陈心儿，哪能闹不着？看两个大，这里个就单巧的，今在忙的这些嘛的。
4: 马西，听这年我年去干么修？
3: 这下，这个牛啦，俺这让给德国钱，刚叫啥不修早就呢，看那个表情。